0: ਬੱਸਾਂ ਭੀਲਵਾੜਾ ਨਾਲ ਦੀਰੀਚੀ। ਇਹ ਮੌਕੇ ਮੁੱਖ ਮੰਤਰੀ ਕਹਿਓ ਕਿ ਈ ਬੱਸਾਂ ਹਵਾ ਮਾਏ ਗੰਦਗੀ ਕਮ ਘੁੜੇਲਾ। ਸ੍ਰੀ ਸ਼ਰਮਾ ਈ ਬੱਸ ਮਾਏ ਅਮਰ ਜਵਾਨ ਜੋਤਿਉਂ ਸਟੇਟ ਹੈਂਗਰ ਤਾਈਂ ਸਫ਼ਰ ਹੀ ਕੀਨੋ। ਧਿਆਨਯੋਗ ਹੈ ਕਿ ਪੀ ਐਮ ਈ ਬੱਸ ਯੋਜਨਾ ਰਾ ਤਹਿਤ ਪ੍ਰਦੇਸ਼ ਨੇ 1150 ਬੱਸਾਂ ਦੀਚਾ ਵੇਲਾ। ਯੋਜਨਾ ਰਾ ਪਹਿਲਾ ਦੌਰ ਮਾਏ ਪ੍ਰਦੇਸ਼ ਰਾ 8 ਜ਼ਿਲ੍ਹਾ ਮਾਏ 675 ਈ ਬੱਸਾਂ ਚਲਾਈ ਜਾਵੇਲਾ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਰੋ ਕਾਲ ਬੀਕਾਨੇਰ ਰਾ ਦੌਰਾ ਰੋ ਕਾਰਿਕ੍ਰਮ ਹੈ। ਵੈ ਲਾਲਗੜ੍ਹ ਸਾਬਰਮਤੀ ਐਕਸਪ੍ਰੈਸ ਰੇਲ ਗਾਡੀ ਨੇ ਹਰੀ ਝੰਡੀ ਬਤਾ ਰਵਾਨਾ ਕਰੇਲਾ। ਈ ਗਾਡੀਓ ਗੁਜਰਾਤ ਔਰ ਰਾਜਸਥਾਨ ਮਾਏ ਸੈਰ ਸਪਾਟਾਰੀ ਖਾਸ ਖਾਸ ਠੌਣਾ ਸਿੱਧੋ ਸੰਪਰਕ ਫੈ ਸਕੇਲਾ। ਇਹ ਪਾਛੇ ਕੇਂਦਰੀ ਮੰਤਰੀ ਜੈਪੁਰ ਪੂਗਰ ਖਾਤੀਪੁਰਾ ਰੇਲਵੇ ਸਟੇਸ਼ਨ ਨੂੰ ਜੈਪੁਰ ਦਰਭੰਗਾ ਅੰਮ੍ਰਿਤ ਭਾਰਤ ਐਕਸਪ੍ਰੈਸ ਰੇਲ ਗਾਡੀ ਨੇ ਰਵਾਨਾ ਕਰੇਲਾ। ਸ੍ਰੀ ਵੈਸ਼ਨਵ ਰੋ ਖਾਤੀਪੁਰਾ ਸਟੇਸ਼ਨ ਮਥੇ ਮੇਗਾ ਕੋਚਿੰਗ ਟਰਮੀਨਲ ਰੋ ਉਦਘਾਟਨ ਕਰਨ ਰੋ ਇਹ ਕਾਰਿਕ੍ਰਮ ਹੈ। ਵੈ 41 ਨਾਨਾ ਔਰ ਮਝੋਲਾ ਸਟੇਸ਼ਨਾਂ ਮਥੇ ਪਲੇਟਫਾਰਮ ਨੇ ਮੋਟਾ ਬਣਾਉਣ ਦਾ ਕੰਮ ਔਰ 16 ਸਟੇਸ਼ਨਾਂ ਮਥੇ ਏਕੀਕ੍ਰਿਤ ਯਾਤਰੀ ਸੂਚਨਾ ਪ੍ਰਣਾਲੀ ਜਨਤਾ ਨੇ ਸੌਂਪੇਲਾ। ਮਾਨੋ ਪ੍ਰਦੇਸ਼ ਰਾ ਨਿਆਰਾ ਨਿਆਰਾ ਰੇਲਵੇ ਸਟੇਸ਼ਨਾਂ ਮਥੇ ਮੁਸਾਫਿਰਾਂ ਸਾਰੂ ਵਿਕਸਿਤ ਕਰੀ ਜਿਹਾ ਸੁਬਿਤਾ ਜਨਤਾ ਨੇ ਸੌਂਪਣ ਰੋ ਇਹ ਕਾਰਿਕ੍ਰਮ ਹੈ। 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਕੱਲ੍ਹ ਮਨਾਇਆ ਜਾਵੇਲਾ। ਇਨਰੋ ਈ ਸਾਲ ਰੋ ਮੁੱਦੋ ਸਵਸਥ ਆਯੂ ਕੇ ਲੀਏ ਯੋਗ ਰਾਖੀ ਜਿਉ ਹੈ। ਭਾਰਤ ਸਾਗੇ ਆਖੀ ਦੁਨੀਆ ਮਾਏ ਯੋਗ ਦਿਵਸ ਮਨਾਉਣ ਦੇ ਦੌਰਾਨ ਪ੍ਰਦੇਸ਼ ਮਾਏ ਭਾਰਤ ਰਾ 232 ਦੂਤਾਵਾਸਾਂ ਮਾਏ ਯੋਗ ਸਤਰ ਰੱਖਿਆ ਜਾਵੇਲਾ। ਰਾਸ਼ਟਰੀ ਸਤਰ ਰੋ ਕਾਰਿਕ੍ਰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਮਾਏ ਕੋਲਕਾਤਾ ਮਾਏ ਰੱਖਿਓ ਜਾਵੇਲਾ। ਇਹ ਵਿੱਚ ਆਯੁਸ਼ ਰਾਜ ਮੰਤਰੀ ਪ੍ਰਤਾਪ ਰਾਵ ਜਾਧਵ ਕਹਿਓ ਕਿ ਸਰਕਾਰ ਕਾਮ ਰੇ ਠੋੜਾ ਮਾਥਾ ਯੋਗ ਕਰਨ ਬਾਬਤ ਥੋੜੀ ਦੇਰ ਰੀ ਛੁੱਟੀ ਸਾਰੂ ਵਾਈ ਬ੍ਰੇਕ ਐਪ ਹੀ ਸਰੂ ਕੀਨੋ ਹੈ। ਆਯੁਸ਼ ਮੰਤਰਾਲੇ ਰੀ ਓਰੋਂ ਵਿਕਸਿਤ ਕਰੀ ਜਾਈ ਮੋਬਾਈਲ ਐਪਲੀਕੇਸ਼ਨ ਨੂੰ ਕਾਮ ਵਿੱਚ 5 ਮਿੰਟ ਰੀ ਛੁੱਟੀ ਲੇਰ ਯੋਗ ਕਰ ਲੋਕ ਖੁਦ ਨੇ ਤਰੋ ਤਾਜ਼ਾ ਔਰ ਤਨਾਵ ਮੁਕਤ ਰੱਖ ਸਕੇ ਹੈ।
1: लोग दिन भर चेयर पे बैठे के काम करना पड़ता है, वो लोग भी जब लंच ब्रेक होता है तब तक बहुत सारी थकान वो लोगों में आती, तो वो थकान दूर करने के लिए भी उनके लिए वाई ब्रेक नाम का एक हमने ऐप निकाला है कि उसमें 10 मिनट में तुम चेयर पर बैठे बैठे कौन से आसन कर सकते हो, करने से जो भी तुम्हारा थकान आई होगी वो दूर हो जाएगी।
0: प्रदेश में आए सगला जिला ब्लॉक और ग्राम पंचायत स्कूल कॉलेज और आयुष्मान आरोग्य मंदिर में योग कार्यक्रम रखा जावेला। ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਰਾਜ ਸਤਰ ਰੋ ਜਲਸੋ ਸਿਰੋਹੀ ਜ਼ਿਲ੍ਹਾ ਰਾ ਅਬੂ ਰਾਜ ਮਾਏ ਰੱਖਿਓ ਚਾਵੇਲਾ। ਮੁੱਖ ਮੰਤਰੀ ਭਜਨ ਲਾਲ ਸ਼ਰਮਾ ਰੋਈ ਇਣ ਮਾਏ ਸ਼ਾਮਿਲ ਹੋਵਣ ਰੋ ਕਾਰਿਕ੍ਰਮ ਹੈ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨੋ ਬੀਕਾਨੇਰ ਰਾ ਕਰਨੀ ਸਿੰਘ ਸਟੇਡੀਅਮ ਮਾਏ ਰੱਖਿਆ ਜਾਵਣ ਵਾਲਾ ਯੋਗ ਦਿਵਸ ਕਾਰਿਕ੍ਰਮ ਮਾਏ ਸ਼ਾਮਿਲ ਫੈਲਾ। ਆਯੁਸ਼ ਮੰਤਰਾਲੇ ਰੀ ਓਰੋਂ ਰਾਜਧਾਨੀ ਜੈਪੁਰ ਰਾ ਜੰਤਰ ਮੰਤਰ ਮਾਏ ਭੇੜੋ ਯੋਗਾ ਅਭਿਆਸ ਕਾਰਿਕ੍ਰਮ ਰੱਖਿਓ ਜਾਵੇਲਾ। ਇਸ ਅੱਗੇ ਐਸ ਐਮ ਐਸ ਸਟੇਡੀਅਮ ਅਲਬਰਟ ਹਾਲ ਔਰ ਜਲ ਮਹਿਲ ਸਮੇਤ ਸ਼ਹਿਰ ਰੀ ਖਾਸ ਖਾਸ ਥੋੜਾ ਯੋਗਾ ਅਭਿਆਸ ਕਾਰਿਕ੍ਰਮ ਰੱਖਿਆ ਜਾਵੇਲਾ। ਇਹ ਵਿੱਚ ਨਈ ਦਿੱਲੀ ਸ਼ੁਰੂ ਕਰੀ ਜਿਹਾ 100 ਦਿਨ ਰਾ ਅੰਤਰਰਾਸ਼ਟਰੀ ਯੋਗ ਦਿਵਸ ਕਾਊਂਟ ਡਾਊਨ ਕਾਰਿਕ੍ਰਮ ਰਾ ਤਹਿਤ ਆਖਰ ਰਾਜ ਮਾਏ ਯੋਗ ਜਾਗਰੂਕਤਾ ਕਾਰਿਕ੍ਰਮ ਰੱਖਿਆ ਜਾ ਰਿਹਾ ਹੈ। ਆਜ ਡੀਗਰ ਜੈਸਲਮੇਰ ਮਾਏ ਯੋਗ ਜਾਗਰੂਕਤਾ ਰੈਲੀ ਨਿਕਾਲ ਔਰ ਨਿਰੋਗਾ ਰਹਿਣ ਰੋ ਸੰਦੇਸ਼ ਦਿਓ ਚਿਓ। ਆਖਿਰ ਮਾਏ ਖਾਸ ਸਮਾਚਾਰ ਇੱਕ ਫੇਰ ਸੁਣ ਲੈ ਰਹੋ। प्रधानमंत्री नरेंद्र मोदी देश रा 9,44,00,000 बत्ता किसाना रा खाता माए पीएम किसान सम्मान निधि रा तेत 18,880 करोड़ रुपया भेजा। मुख्य चुनाव आयुक्त ज्ञानेश कुमार देश री चुनावी प्रक्रिया ने भरोसेमंद और साफ सुथरी बताई। जयपुर माए बीएलओ संवाद कार्यक्रम माए शामिल भया। नीट यूजी 2026 परीक्षा काल ओजू ली जावेला। देश भर में आज पुख्ता इंतजाम री परख करी ची। और 12वां अंतर्राष्ट्रीय योग दिवस काल मनायो जावेला। राज्य स्तर रो कार्यक्रम आबू राज माए फैला। इस आगे प्रादेशिक समाचार बुलेटिन पूरो भयो। मानो आगलो समाचार बुलेटिन काल सवारे 9 बजे हिंदी माए प्रसारित करियो जावेला। नमस्कार।
2: एफएम 103.7 मेगाहर्ट्ज पर आकाशवाणी नागौर का ये चिरमी चैनल है। शाम के 7 बजे हैं। अब किसान भाई सुनेंगे अपना कार्यक्रम किसान वाणी।